ਆਸਨ ਤੇ ਕੁਮਾਇਨ ਹਵਾ ਚੰਦਾ ਸੋਲਾ ਸਤਰ ਕੋ ਉਮੇਲ ਨਾ ਜੋਬਨ ਕੋ ਨਹਾ ਚੰਦਾ ਕਸੇ ਕਸੇ ਨੇ ਤੀ ਤੋ ਮੂਠੋ ਯਾਦ ਰੁਕ ਦੀਏ ਕੇ ਹੋਣਾ ਹੋਈ ਨਾ ਹਾਂ ਤੀ ਯਾਦ ਰੁ ਨਹੀਂ ਹਮ ਕੁਛ ਨੇ ਰੁਮਾਨ ਛਾ ਗਾਇਆ ਆਓ ਤੇ ਕਾਨੇ ਸਾਨੀ ਚਿਤੇ ਕੁਛ ਨੇ